ਜੀ ਪਹਿਰਿਆਂ ਇਹੋ ਹਾਲ ਅਹਿਵਾਲ ਜੋ ਸਭ ਖਾਂ ਪਹਿਰੀ ਤਾਂ ਖਾਂ ਮਾਂ ਖਬਰ ਅਥਵਾ ਛਾ ਪੁੱਛਦਾ ਇਹੋ ਪੁੱਛਦਾ ਤ ਸਭ ਹਾਲ ਅਹਿਵਾਲ ਛੱਡਿਓ ਸਭ ਗਾਲੂੰ ਛੱਡਿਓ ਪਹਿਰਿਆਂ ਮੂੰਖੇ ਬੁਧਾਇ ਤੂੰ ਡੀ ਸਕਿਨ ਬਿਊਟੀ ਕਰੀਮ ਲਗਾਈ ਅਥਵਾ ਕੌਣ ਲਗਾਈ ਅਥਵਾ ਕਿਉਂਕਿ ਜਬ ਆਪ ਜਾਦੂ ਨਗਰੀ ਜਾਏਂਗੇ ਤਾਂ ਵਹਾਂ ਫਿਰ ਵੀ ਡੀ ਸਕਿਨ ਬਿਊਟੀ ਕਰੀਮ ਆਪਕੇ ਕਾਮ ਆਏਗੀ ਤਾਂ ਜਾਈਏਗਾ ਔਰ ਡੀ ਸਕਿਨ ਬਿਊਟੀ ਕਰੀਮ ਸਾਥ ਲੈ ਜਾਈਏਗਾ ਔਰ ਡੀ ਸਕਿਨ ਬਿਊਟੀ ਕਰੀਮ ਦਾ ਇਸਤੇਮਾਲ ਕਰਤੇ ਰਹੀਏ ਆਪਕੀ ਖੂਬਸੂਰਤੀ ਕੇ ਲਈ ਬੜਾ ਫਾਇਦੇਮੰਦ ਸਾਬਿਤ ਹੋ ਸਕਤਾ ਹੈ ਔਰ ਜੀ ਹਮਾਰੇ ਸਾਥ ਯੇ ਹਾਈ ਆਪੀ ਕੈਸੀ ਹੋ ਸ਼ੋ ਇਜ਼ ਵੈਰੀ ਨਾਈਸ ਆਈ ਐਮ ਸਿਤਾਰਾ ਫ੍ਰੋਮ ਸੁਲਤਾਨਪੁਰ ਸੇ ਆਪੀ ਸੁਨੋ ਹਰ अच्छा तुम गानो लिखो है अहमद मुगल जो बिल्कुल मैं कोशिश किया थी सितारा तुम गानो हलाइंदा सी और ये किसी ने मैसेज किया है सिर्फ बालवीर लिखा है बालवीर को वेलकम कहते हैं और गोट मोहम्मद तैयब थे हबीबुल्ला थे आरजे सिदरा मुस्कान शो तुम वेरी नाइस है सलाम तुम्हें वालेकुम असलम भाड़ो अलवाल दी स्किन ब्यूटी क्रीम इस्तेमाल कई को हाँ सभी का पुछंदम सब जेस तीन न लगाइंदा तेस तीन को पचल छी माव अल्लाह दी स्किन ब्यूटी क्रीम ये इस्तेमाल कराए जान छी माव चाचा कहते हैं बेटा सिडो सॉन्ग की रिक्वेस्ट है चाचा बिल्कुल तुम गानो हलाइंदा पर जेस तीन तुम सवाल जवाब न दीना तेस तीन को हलाइंदा अज मुख्य सवाल जवाब जो ऐसो मैं उन गानो हलाइंदा हाँ तुम अव तो ऐसू केर केर गानो बुधी सके तो जी प्रोग्राम में